ਤੁਨਨ ਹੀ ਨਤੀਆਂ ਨਨ ਹੀ ਨਤੀਆਂ ਵਲੋਂ ਕਿਉ ਚੁਕੀਂ ਚੁਨ ਖੀਏ ਮੈਨੂੰ ਤੋ ਨਨ ਹੀ ਨਤੀਆਂ ਵਲੋਂ ਕਿਉ ਚੁਕੀਂ ਚੁਨ ਖੀਏ ਮੈਨੂੰ ਤੋ ਨਨ ਆਇਆ ਕੈਂ ਕੁੰਪਲੇਨੇਰੋਸ ਕੈਂ ਕੁੰਪਲੇਨੇਰੋਸ ਆਦੇ ਮੰਤੇਲੇਸ ਲਾਰਗੋ ਸ਼ੁਹੇ ਕਾਇਓ ਕਾਇਓ ਵਿਚ ਨੰਦੇ ਨਾ ਸ਼ਮਾਲੋ ਯੁਚ ਨੰਦੇ ਨਾ ਸ਼ਮਾਲੋ ਓ ਮੰਗੇ ਯੋ ਨਕਲ ਆਇਓ ਦਿਸ ਫਰੂਟਾ ਸ਼ੋ ਵਾ ਸ਼ੁਹੇ ਨਾਇਓ ਓ ਹਾ ਸ਼ੁਹੇ ਨਾਇਓ ਆ ਮੰਹੀ ਨਾ ਨਾ ਯਰਨੇ ਨਤੀ ਯੋ ਸਾਰੋ ਯੋ ਯੋ ਯਾਂ ਹੁਨ ਥਾ ਕੁ ਤੁਮ ਯਾਂ ਹੁਨ ਥਾ ਕਿ ਮੈ ਤਾ ਤਮਾ ਚਿੰਤੀ Cayena, quiero un saludito, cuéntame, Cheli Santiago, no manes, un saludito, cuenta Petra Santiago, mantina, ni zuncan una con teal, dichin de cal, oye, son hilo, cuéntame, anda con la sintoniza, no que internet, mantí, ni los cabos San Luca, chingun también, Adriana Coronado, lo saludito, cuéntame, Luis Ángel Morales, mantí, anda con la sintoniza, chin de cal, oye, y chin de cal, oye, son hilo, mangyo na tunti ora nan ki kutsaya na kyo na tau nyum da tunti ora nan ki na na ya tunti ora nan ki na tiya chin tsu tsu tsu kelu tiyo alarma relo na na ho shen da ti kutsaya na ki nyum da na kyo programa na na yu na tau nyum da shwa ni ko kutsaya na kyo programa shko mangyo programa shko na kun tatsi tsun ilo kaya li na ya na kyo terraza musical na kyo tema mandyo morir de amor na kyo tema na kyo na ho Kichi kansi na yan ta zanan ko zanan yo zamanti. Kala yo compañía en aquí cabina na yo loan número cabina na número 741-41-26-42. Loan número cabina na yan anda yan kwa yo anda yan kwa yo na ya. Mantien que en el suan es un ina na yan amanit un huistepec na yan anda pa de manteles largo. Na suan kyun chon kena na yan anda bangwe. Mana kulit mana ho. Da San Agustín, shue 27, no mayuchi nat mangwe nan wa ni tsun wikstepet, wet mangwe ho na twa tichi na kiwa tsun wa nan hun chu na yan hungwe, titsun in na mayuchi na ho, ba fe ho na kiwa ho, na da San Agustín mangyo na ho, kanan ka tsanan tsa disfruta titsun in inti na nan wa tsua, Gua no gua manti hichinan ko na naya hichinan ko tradición en do costumbre naya kayana ke tema vamos el cuenta en tonan hina tema bolon kyu chikin cho ni un minuto